ਵਾਲਾ ਧਮਕਾ ਵੀ ਤੂੰ ਲੱਸ ਨਾ ਕਾਂਦਿਆਲਾ ਊੜੀ ਦਿਆਲਾ ਕਾਲੇ ਪਾਲਾ ਲਗਨਾ ਮਧੀਰ ਲਾਜੂਨ ਬਸਲਾ ਪਿਉੜੇ ਪੁਨ ਤੇ ਫਾਰ ਮੁਗਾਲਾ ਪਾਂਡਰਾ ਆਸੁੰਦਾ ਆਲਾ ਜਵਸ ਕਾਰਲਾ ਬੋਲ ਹੁਲ ਗਿਆਲਾ ਚਲਾ ਜਾਊ ਯਾਰ।